0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: FM 101 abale bale o shawa shawa

0: home delivery, dial 111-77-9977. Simply Sufi Express.
1: We will be back after this short commercial break. Stay with us.
2: ਸੋਹਣੇ ਭੈਣ ਭਰਾਓ ਤੇ ਮੇਰੇ ਬਜ਼ੁਰਗੋ, ਤੁਹਾਡੀ ਭੈਣ ਸਾਇਮਾ ਤੁਹਾਡੀ ਖਿਦਮਤ ਵਿੱਚ ਪੁਰਖਲੂਸ ਸਲਾਮ ਪੇਸ਼ ਕਰਦੀ ਹੈ। ਅਤੇ ਸੋਹਣੇ ਭੈਣ ਭਰਾਓ, ਰੱਬ ਦੇ ਹਜ਼ੂਰ ਦੁਆ ਕਰਦੀ ਹੈ ਕਿ ਸੋਹਣਾ ਰੱਬ ਮੇਰੇ ਵਤਨ ਦੇ ਹਰ ਫਰਦ ਨੂੰ ਤਮਾਮ ਬਿਮਾਰੀਆਂ ਤੋਂ ਮਹਿਫੂਜ਼ ਰੱਖੇ, ਆਮੀਨ। ਸੋਹਣੇ ਭੈਣ ਭਰਾਓ, ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ, ਅਸੀਂ ਫਖਰ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਪਾਕਿਸਤਾਨ ਦੇ ਕੋਨੇ ਕੋਨੇ 'ਚ ਬੜੇ ਸ਼ੌਕ ਨਾਲ, ਬੜੇ ਇਨਹਮਾਕ ਦੇ ਨਾਲ ਸੁਣਿਆ ਜਾਂਦਾ ਹੈ। ਅਤੇ ਸਾਡੇ ਭੈਣ ਭਰਾ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਤਿੱਬੀ ਰਹਿਨਮਾਈ ਤੋਂ ਭਰਪੂਰ ਇਸਤੀਫਾਦਾ ਕਰਦੇ ਨੇ। ਮੇਰੇ ਭੈਣ ਭਰਾਓ, ਹਮੇਸ਼ਾ ਵਾਂਗੂ ਅੱਜ ਵੀ ਸਾਡੇ ਸਟੂਡੀਓ ਵਿੱਚ ਪਾਕਿਸਤਾਨ ਦੇ ਮਾਇਆਨਾਜ਼ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਜਨਾਬ ਸੁਲੇਮਾਨ ਸਾਹਿਬ ਤਸ਼ਰੀਫ਼ ਰੱਖਦੇ ਨੇ, ਜਿਹੜੇ ਤੁਹਾਡੀ ਈਮੇਲਸ ਔਰ SMS ਦੀ ਰੋਸ਼ਨੀ ਵਿੱਚ ਤੁਹਾਨੂੰ ਤਿੱਬੀ ਰਹਿਨਮਾਈ ਫਰਾਹਮ ਕਰਨਗੇ। ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਈਮੇਲਸ ਔਰ SMS ਦਾ ਸਿਲਸਿਲਾ ਸ਼ੁਰੂ ਕਰਾਂ, ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰਸ, ਉਸ ਤੋਂ ਬਾਅਦ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਵਾਵਾਂਗੀ। ਜੀ ਜਨਾਬ, ਕਾਗਜ਼ ਪੈਨਸਲ ਸੰਭਾਲ ਲਓ ਅਤੇ ਨੋਟ ਕਰੋ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਤੇ ਹੁਣ ਐਕਟਿਵ ਹੋ ਜਾਓ ਤੇ ਰੇਡੀਓ ਨੂੰ ਆਪਣੇ ਨੇੜੇ ਜਾਂ ਆਪ ਰੇਡੀਓ ਦੇ ਨੇੜੇ ਆ ਜਾਓ, ਕਿਉਂਕਿ ਹੁਣ ਮਿਲਨੇ ਆ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਤੇ ਗੋਲਡ ਮੈਡਲਿਸਟ ਅਵਾਰਡ ਯਾਫਤਾ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਵੈਲਕਮ ਜੀ ਆਇਆਂ ਨੂੰ ਤੇ ਪ੍ਰੋਗਰਾਮ ਵਿੱਚ ਤਸ਼ਰੀਫ਼ ਆਵਰੀ ਦਾ ਬਹੁਤ ਬਹੁਤ ਸ਼ੁਕਰੀਆ।
3: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ, ਅਤੇ ਭੈਣ ਭਰਾਵਾਂ ਦਾ ਵੀ ਸ਼ੁਕਰੀਆ ਕਿ ਉਹ ਮੈਨੂੰ ਪੂਰੇ ਖਲੂਸ ਦੁਆਵਾਂ ਨਾਲ ਯਾਦ ਕਰਦੇ ਨੇ।
2: ਜੀ ਬਿਲਕੁਲ, ਇਸ ਗੱਲ ਹੈਗੀ ਹੈ, ਔਰ ਤੁਹਾਨੂੰ ਬਹੁਤ ਪਿਆਰ ਵੀ ਕਰਦੇ ਨੇ। ਸੁਲੇਮਾਨ ਸਾਹਿਬ, ਹਮੇਸ਼ਾ ਵਾਂਗ ਅੱਜ ਵੀ ਮੇਰੇ ਕੋਲ ਬਹੁਤ ਜ਼ਿਆਦਾ ਈਮੇਲਸ ਔਰ SMS ਨੇ, ਅਤੇ ਮੈਂ ਚਾਹੁੰਦੀ ਹਾਂ ਕਿ ਟਾਈਮ ਜ਼ਾਇਆ ਕੀਤੇ ਬਗੈਰ ਇਹ ਸ਼ੁਰੂ ਕਰ ਦੇਵਾਂ,
3: ਨਹੀਂ
2: ਤਾਂ ਮੈਂ ਗੱਲਾਂ ਸ਼ੁਰੂ ਕਰ ਦਾਂਗੀ। ਸੁਲੇਮਾਨ ਸਾਹਿਬ, ਸਭ ਤੋਂ ਪਹਿਲੀ ਜਿਹੜੀ ਈਮੇਲ ਮੌਸੂਲ ਹੋਈ ਹੈ ਉਹ ਲਿਖਣ ਵਾਲੇ ਨੇ ਅਨਵਰ ਮਹਿਮੂਦ ਸਾਹਿਬ। ਫਰਮਾਉਂਦੇ ਨੇ ਕਿ ਮੇਰੇ ਵਾਲਿਦ ਸਾਹਿਬ ਦੀ ਉਮਰ 62 ਸਾਲ ਹੈ, ਉਹਨਾਂ ਨੂੰ 7 ਸਾਲ ਤੋਂ ਸ਼ੂਗਰ ਦੀ ਤਕਲੀਫ਼ ਹੈ ਜਿਹਦਾ ਇਲਾਜ ਜਾਰੀ ਹੈ। ਸੁਲੇਮਾਨ ਸਾਹਿਬ, ਅਸਲ ਮਸਲਾ ਇਹ ਵੇ ਕਿ ਵਾਲਿਦ ਸਾਹਿਬ ਖਾਰਿਸ਼ ਬਹੁਤ ਜ਼ਿਆਦਾ ਹੁੰਦੀ ਉਹਨਾਂ ਦੀ ਪਿੰਡਲੀਆਂ 'ਤੇ, ਬਾਰੀਕ ਬਾਰੀਕ ਲਾਲ ਰੰਗ ਦੇ ਦਾਣੇ ਬਣ ਜਾਂਦੇ ਨੇ, ਅਤੇ ਖਾਰਿਸ਼ ਦੀ ਵਜ੍ਹਾ ਨਾਲ ਨੀਂਦ ਵੀ ਨਹੀਂ ਆਉਂਦੀ। ਮੈਂ ਖਾਰਿਸ਼ ਕਰੀਮ ਵੀ ਲਗਾਈ ਸੀ ਲੇਕਿਨ ਫਾਇਦਾ ਨਹੀਂ ਹੋਇਆ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
3: ਅਨਵਰ ਭਾਈ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੁਜ਼ਾਰਿਸ਼ ਕਰਾਂਗਾ ਕਿ ਜਦੋਂ ਤੱਕ ਇਹ ਕੈਫੀਅਤ ਠੀਕ ਨਾ ਹੋਵੇ ਤੁਸੀਂ ਇਲਾਜ ਨਹੀਂ ਛੱਡਣਾ, ਕਿਉਂਕਿ ਰੱਬ ਨਾ ਕਰੇ ਜੇ ਇਹ ਤਕਲੀਫ਼ ਵੱਧ ਗਈ ਤਾਂ ਬਾਇਸੇ ਪਰੇਸ਼ਾਨੀ ਹੋਵੇਗੀ। ਮੇਰੇ ਭਾਈ, ਮੈਂ ਦਵਾਈ ਤਾਂ ਪਾਰਸਲ ਕਰਾਈਏ, ਇਹਦੇ ਇਲਾਵਾ ਤੁਸੀਂ ਨਿੰਮ ਦੇ ਪੱਤੇ ਉਬਾਲ ਕੇ ਉਹਦੇ ਪਾਣੀ ਨਾਲ ਆਪਣੇ ਵਾਲਦ ਸਾਹਿਬ ਦੀ ਪਿੰਡਲੀਆਂ ਨੂੰ ਰੋਜ਼ਾਨਾ ਧੋਣਾ ਹੈ। ਮੈਂ ਜਿਹੜੀ ਦਵਾਈ ਪਾਰਸਲ ਕਰਾਈਏ ਉਹ ਬਲੱਡ ਵਿੱਚ ਸ਼ਾਮਿਲ ਫਾਸਦ ਮਾਦਿਆਂ ਨੂੰ ਖਾਰਜ ਕਰੇਗੀ ਅਤੇ ਇਨਸ਼ਾਅੱਲਾ ਤੁਹਾਡੇ ਵਾਲਦ ਸਾਹਿਬ ਦੀ ਇਹ ਤਕਲੀਫ਼ ਬਿਲਕੁਲ ਠੀਕ ਹੋ ਜਾਏਗੀ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਅਨਵਰ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਂ ਤਾਂ ਬੜੇ ਆਰਾਮ ਨਾਲ ਹੀ ਨਾ ਈਮੇਲ ਪੜ੍ਹੀ ਹੈ
3: ਜੀ,
2: ਇਹ ਤਾਂ ਉਹਨਾਂ ਕੋਲੋਂ ਪੁੱਛੋ ਜਿਹੜੇ ਬਿਮਾਰ ਨੇ ਅਤੇ ਬਿਮਾਰੀ ਦੀ ਅਜ਼ੀਅਤ ਕੀ ਹੁੰਦੀ ਉਹਨਾਂ ਨੂੰ ਪਤਾ।
3: ਜੀ ਬਿਲਕੁਲ ਸਹਿਮਾ ਜੀ, ਬਿਮਾਰੀ ਦੀ ਤਕਲੀਫ਼ ਤਾਂ ਵਾਕਈ ਮਰੀਜ਼ ਦੀ ਜਾਣਦਾ ਹੈ।
2: ਬਿਲਕੁਲ, ਅੱਲਾਹ ਸਾਰਿਆਂ ਨੂੰ ਸਿਹਤ ਦੇਵੇ, ਆਮੀਨ। ਪ੍ਰੋਫੈਸਰ ਸਾਹਿਬ, ਅਗਲਾ ਜਿਹੜਾ SMS ਹੈ ਜਿਹੜਾ ਸਾਨੂੰ ਫਰਾਨ ਇਕਬਾਲ ਸਾਹਿਬ ਨੇ ਤਹਿਰੀਰ ਕੀਤਾ ਹੈ।
3: ਜੀ ਜੀ,
2: ਫਰਾਨ ਸਾਹਿਬ ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਸ਼ਾਦੀ ਨੂੰ 8 ਸਾਲ ਹੋਏ ਨੇ, ਇੱਕ ਬੱਚੀ ਹੈ ਜਿਹਦੀ ਉਮਰ ਤਕਰੀਬਨ 4 ਸਾਲ ਹੈ। ਸੁਲੇਮਾਨ ਸਾਹਿਬ, ਇਸ ਤੋਂ ਬਾਅਦ ਕੁਝ ਐਸੀ ਪ੍ਰੋਬਲਮ ਹੋ ਗਈ ਕਿ ਅਸੀਂ ਔਲਾਦ ਤੋਂ ਮਹਿਰੂਮ ਰਹੇ। ਮੈਂ ਤੁਹਾਨੂੰ ਮੁਕੰਮਲ ਕੇਸ ਹਿਸਟਰੀ ਤਹਿਰੀਰ ਕੀਤੀ ਹੈ, ਤੁਸੀਂ ਇਸ ਮਸਲੇ 'ਤੇ ਗੌਰ ਫਰਮਾਓ ਅਤੇ ਮੈਨੂੰ ਗਾਈਡ ਕਰੋ ਕਿ ਇਹ ਪ੍ਰੋਬਲਮ ਠੀਕ ਹੋ ਸਕਦੀ।
3: ਫਰਾਨ ਭਾਈ, ਮੈਂ ਤੁਹਾਡੀ ਤਹਿਰੀਰ ਕਰਦਾ ਕੇਸ ਹਿਸਟਰੀ ਪੜ੍ਹੀ ਹੈ, ਲਿਹਾਜ਼ਾ ਤੁਸੀਂ ਪਰੇਸ਼ਾਨ ਨਾ ਹੋਵੋ ਅਤੇ ਨਾ ਹੀ ਮਜ਼ੀਦ ਵਕਤ ਜ਼ਾਇਆ ਕਰੋ, ਬਲਕਿ ਜਿੰਨੀ ਜਲਦੀ ਮੁਮਕਿਨ ਹੋਵੇ ਇਸ ਬਿਮਾਰੀ ਦਾ ਇਲਾਜ ਕਰਾਓ ਤਾਂ ਕਿ ਪੇਚੀਦਗੀ ਪੈਦਾ ਨਾ ਹੋਵੇ।
2: ਬਿਲਕੁਲ
3: ਮੇਰੇ ਭਾਈ, ਮੈਂ ਤੁਹਾਨੂੰ ਮਸ਼ਵਰਾ ਦਿਆਂਗਾ ਕਿ ਤੁਸੀਂ ਕਿਸੇ ਦਿਨ ਦਵਾਖਾਨੇ ਦੇ ਤਸ਼ਰੀਫ਼ ਲਿਆਓ ਤਾਂ ਕਿ ਮੈਂ ਤੁਹਾਨੂੰ ਇਲਾਜ ਦੇ ਬਾਰੇ ਗਾਈਡ ਕਰ ਸਕਾਂ। ਤੁਸੀਂ ਅੱਲਾਹ 'ਤੇ ਭਰੋਸਾ ਕਰਕੇ ਇਲਾਜ ਸ਼ੁਰੂ ਕਰਾਓ, ਬਲਕਿ ਇਨਸ਼ਾਅੱਲਾ ਸੋਹਣਾ ਰੱਬ ਤੁਹਾਡੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ।
2: ਜੀ ਬਿਲਕੁਲ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣ ਲਈ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਸ਼ੋਰਟ ਬ੍ਰੇਕ ਯਾਨੀ ਅੱਧੀ ਛੁੱਟੀ ਦਾ ਵੇਲਾ ਹੋ ਗਿਆ।
3: ਜੀ ਜੀ,
2: ਦੇਖੋ ਗੱਲਬਾਤ ਹਲੇ ਸ਼ੁਰੂ ਵੀ ਨਹੀਂ ਕੀਤੀ ਅਤੇ ਦੇਖੋ ਅੱਧੀ ਛੁੱਟੀ ਹੋ ਗਈ। ਅੱਛਾ ਜੀ, ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਜ਼ਰਾ ਪਤਾ ਅਤੇ ਫੋਨ ਨੰਬਰ ਨੋਟ ਕਰਵਾ ਦਾਂ।
3: ਜੀ ਜੀ ਬਿਲਕੁਲ।
2: ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਬਹੁਤ ਅਤੇ ਬਹੁਤ ਹੀ ਜ਼ਿਆਦਾ ਖਿਆਲ ਰੱਖੋ, ਕਿਉਂਕਿ ਸਿਹਤ ਏ ਤਾਂ ਜ਼ਿੰਦਗੀ ਦਾ ਮਜ਼ਾ ਹੈ। ਲਿਹਾਜ਼ਾ ਬਿਮਾਰੀ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਨਾਮਵਰ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੀ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710 ਯਾਨੀ 042-377-2710 ਮੋਬਾਈਲ ਨੰਬਰ ਏ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਪਤਾ ਤੁਸੀਂ ਨੋਟ ਫਰਮਾਇਆ ਅਤੇ ਹੁਣ ਪੇਸ਼ ਕਰਨੀ ਆ ਤੁਹਾਡੀ ਅਗਲੀ ਈਮੇਲ ਅਤੇ SMS। ਸੁਲੇਮਾਨ ਸਾਹਿਬ, ਸਕੂਲ ਵਿੱਚ ਜਦੋਂ ਅੱਧੀ ਛੁੱਟੀ ਹੁੰਦੀ ਸੀ ਨਾ
3: ਜੀ ਜੀ,
2: ਅਤੇ ਬੜਾ ਮਜ਼ਾ ਆਉਂਦਾ ਸੀ, ਖਾਣ ਪੀਣ ਨੂੰ ਬੜੀਆਂ ਚੀਜ਼ਾਂ ਮਿਲਦੀਆਂ ਸੀ, ਪਰ ਪਤਾ ਨਹੀਂ ਕਿਉਂ ਹੁਣ ਸੁਲੇਮਾਨ ਸਾਹਿਬ ਤੁਸੀਂ, ਪਤਾ ਨਹੀਂ ਆਪਣਾ ਤੁਹਾਡਾ ਦਿਲ ਕਰਦਾ ਨਹੀਂ ਕੁਛ ਖਾਣ ਪੀਣ ਨੂੰ, ਤਾਂ ਮੈਨੂੰ ਵੀ ਕੁਛ ਨਹੀਂ ਮੰਗਵਾ ਕੇ ਦਿੰਦੇ, ਲੇਕਿਨ ਕੋਈ ਗੱਲ ਨਹੀਂ, ਮੈਂ ਆਪਣਾ ਕੰਮ ਕਰਦੀ ਰਹਾਂਗੀ।
3: ਸਹਿਮਾ ਜੀ, ਬਚਪਨ ਦਾ ਤਾਂ ਇਹੋ ਹੀ ਫਾਇਦਾ ਹੈ ਕਿ ਬੇਫਿਕਰੀ ਨਾਲ ਖਾਣ ਪੀਣ ਨੂੰ ਮਿਲਦਾ ਹੈ।
2: ਲੇਕਿਨ ਇਹਦਾ ਮਤਲਬ ਇਹ ਤਾਂ ਨਹੀਂ ਕਿ ਹੁਣ ਤੁਸੀਂ ਮੰਗਵਾਓ ਹੀ ਨਾ, ਅਤੇ ਅੱਜ ਮੈਨੂੰ ਹੁਣ ਕੁਛ ਨਾ ਕੁਛ ਖਾਣ ਨੂੰ ਤੁਸੀਂ ਮੰਗਵਾ ਕੇ ਦੇਣਾ।
3: ਠੀਕ,
2: ਚਲੋ ਜੀ, ਇੰਝ ਕਰਨਾ, ਹੁਣ ਫਿਰ ਮੈਂ ਚੱਲਣੀ ਹਾਂ ਆਪਣੀ ਅਗਲੀ ਮੇਲ ਵੱਲ। ਆਸਿਮ ਨਜ਼ੀਰ ਸਾਹਿਬ ਨੇ ਤਰੀਕ ਕੀਤੀ ਹੈ ਸਾਨੂੰ ਇੱਕ ਮੇਲ, ਫਰਮਾਉਂਦੇ ਨੇ ਕਿ ਜਨਾਬੇ ਆਲੀ, ਮੈਨੂੰ ਦੱਸੋ ਬਾਰਬੀਕਿਊ ਅਤੇ ਫਾਸਟ ਫੂਡ ਬਹੁਤ ਪਸੰਦ ਨੇ, ਮੈਨੂੰ ਵੀ ਬਹੁਤ ਪਸੰਦ ਨੇ, ਅਤੇ ਮੈਂ ਕਹਿੰਦੇ ਜੀ ਮੈਂ ਰੋਜ਼ਾਨਾ ਹੀ ਇਹੋ ਜਿਹੀ ਖੁਰਾਕ ਖਾਂਦਾ ਵਾਂ ਜਿਹਦੇ ਨਾਲ ਮੈਨੂੰ ਮੇਦੇ ਦੀ ਪ੍ਰੋਬਲਮ ਹੋ, ਹਾਏ ਮੇਦੇ ਦੀ ਪ੍ਰੋਬਲਮ ਹੋ ਗਈ ਹੈ। ਸੁਲੇਮਾਨ ਸਾਹਿਬ, ਮੈਨੂੰ ਖਾਣਾ ਹਜ਼ਮ ਨਹੀਂ ਹੁੰਦਾ, ਖਾਣੇ ਤੋਂ ਬਾਅਦ ਬੜੀ ਦੇਰ ਤੱਕ ਖੱਟੀਆਂ ਡਕਾਰਾਂ ਆਉਂਦੀਆਂ ਨੇ, ਪੇਟ 'ਚ ਦਰਦ ਅਤੇ ਮਰੋੜ ਮਹਿਸੂਸ ਹੁੰਦਾ ਹੈ, ਸੀਨੇ 'ਚ ਜਲਨ ਰਹਿੰਦੀ ਹੈ ਅਤੇ ਅਮੂਮਨ ਲੂਜ਼ ਮੋਸ਼ਨ ਦੀ ਪ੍ਰੋਬਲਮ ਹੁੰਦੀ ਹੈ। ਮੈਂ ਕਈ ਚੂਰਨ ਅਤੇ ਹਾਜ਼ਮੇ ਦੀ ਟੇਬਲੇਟਸ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਮੁਕੰਮਲ ਫਾਇਦਾ ਨਹੀਂ ਹੁੰਦਾ। ਸੁਲੇਮਾਨ ਸਾਹਿਬ, ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਮੈਂ ਕਹਿੰਦੇ ਮੈਂ ਖਾਣ ਪੀਣ ਤੋਂ ਹੀ ਮਹਿਰੂਮ ਹੋ ਗਿਆ ਵਾਂ।
3: ਅੱਛਾ ਅਸਮ ਭਾਈ, ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਹੈ ਕਿ ਤੁਸੀਂ ਇਹ ਜਾਣਦੇ ਹੋ ਇਹੋ ਜਿਹੀ ਜਿਹੜੀ ਚਟਪਟੀ ਅਤੇ ਗੈਰ ਮੁਤਦਲ ਖੁਰਾਕ ਦੀ ਵਜ੍ਹਾ ਨਾਲ ਤੁਹਾਡਾ ਮੈਦਾ ਖਰਾਬ ਹੋਇਆ ਹੈ, ਉਹਦੇ ਬਾਵਜੂਦ ਤੁਸੀਂ ਅਹਤਿਆਤ ਨਹੀਂ ਕੀਤੀ ਅਤੇ ਬੇਦਰੇਕ ਤਰੀਕੇ ਨਾਲ ਰੋਜ਼ਾਨਾ ਇਹੋ ਜਿਹੀ ਖੁਰਾਕ ਖਾਂਦੇ ਰਹੇ ਹੋ। ਬਹਰਹਾਲ ਪੋਜੀਸ਼ਨ ਇਹ ਵੇ ਕਿ ਤੁਹਾਡਾ ਮੈਦਾ ਡਿਸਟਰਬ ਨਹੀਂ ਬਲਕਿ ਲੀਵਰ ਅਤੇ ਅੰਤੜੀਆਂ ਦਾ ਜ਼ੂਫ ਵੀ ਹੈ, ਲਿਹਾਜ਼ਾ ਤੁਹਾਨੂੰ ਮੁਕੰਮਲ ਇਲਾਜ ਅਤੇ ਮੁਕੰਮਲ ਅਹਤਿਆਤ ਦੀ ਜ਼ਰੂਰਤ ਹੈ।
2: ਜੀ ਹਾਂ,
3: ਤੁਸੀਂ ਬਾਜ਼ਾਰੀ ਖਾਣੇ, ਗੋਸ਼ਤ ਅਤੇ ਤੇਜ਼ ਮਿਰਚਾਂ ਬਿਲਕੁਲ ਛੱਡ ਦਿਓ, ਸਬਜ਼ੀਆਂ ਜ਼ਿਆਦਾ ਖਾਓ, ਦਿਨ ਵਿੱਚ 40 ਤੋਂ 45 ਮਿੰਟ ਖਾਲੀ ਪੇਟ ਵਾਕ ਜ਼ਰੂਰ ਕਰੋ। ਮੈਂ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਮੈਦੇ ਦੀ ਤਜ਼ਾਬੇ ਨੂੰ ਦੂਰ ਕਰੇਗੀ, ਜਿਗਰ ਅਤੇ ਅੰਤੜੀਆਂ ਦੇ ਅਫਾਲ ਦਰੁਸਤ ਹੋਣਗੇ ਅਤੇ ਗਜ਼ਾ ਪੂਰੀ ਤਰ੍ਹਾਂ ਹਜ਼ਮ ਹੋ ਕੇ ਖੁਰਾਕ ਜੁਜ਼ਵੇ ਬਦਨ ਬਣੇਗੀ ਅਤੇ ਇਨਸ਼ਾਅੱਲਾ ਤੁਸੀਂ ਮੁਕੰਮਲ ਤੌਰ 'ਤੇ ਸਿਹਤਯਾਬ ਹੋ ਜਾਓਗੇ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਜ਼ਰੂਰ ਕਰਨਾ। ਸੁਲੇਮਾਨ ਸਾਹਿਬ
3: ਜੀ ਜੀ,
2: ਮੈਂ ਤੇ ਆਸਮ ਸਾਹਿਬ ਦੇ ਇਰਾਦੇ ਖਤਰਨਾਕ ਹੀ ਲੱਗਦੇ ਨੇ।
3: ਅੱਛਾ,
2: ਇਹਨਾਂ ਨੇ ਲਿਖਿਆ ਕਿ ਮੈਂ ਤੇ ਖਾਣ ਪੀਣ ਤੋਂ ਹੀ ਮਹਿਰੂਮ ਹੋ ਗਿਆ।
3: ਓਹੋ,
2: ਮੇਰਾ ਖਿਆਲ ਹੈ ਕਿ ਆਸਮ ਸਾਹਿਬ ਠੀਕ ਐਸੇ ਲਈ ਹੋਣਾ ਚਾਹੁੰਦੇ ਨੇ ਕਿ ਠੀਕ ਹੋ ਕੇ ਫਿਰ ਬਾਰਬੀਕਿਊ ਤੇ ਫਾਸਟ ਫੂਡ ਦੇ ਚਟਖਾਰੇ ਹਾਸਲ ਕਰਨ। ਆਸਮ ਸਾਹਿਬ, ਹੁਣ ਤੁਸੀਂ ਇਹੋ ਜਿਹੀ ਕਾਰਵਾਈ ਨਹੀਂ ਕਰਨੀ ਜਿਹੜੀ ਸਿਹਤ ਲਈ ਨੁਕਸਾਨਦੇਹ ਬਾਇਸ ਬਣੇ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ SMS ਹਾਜ਼ਰ ਹੈ ਜਿਹੜਾ ਨਿਸਾਰ ਮਲਿਕ ਸਾਹਿਬ ਨੇ ਤਹਿਰੀਰ ਕੀਤਾ ਹੈ।
3: ਜੀ ਜੀ,
2: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 26-27 ਸਾਲ ਹੈ, ਲੇਕਿਨ ਮੈਨੂੰ ਜਿਸਮਾਨੀ ਤੌਰ 'ਤੇ ਇੰਨੀ ਕਮਜ਼ੋਰੀ ਹੈ ਜਿੰਨੀ 60 ਸਾਲ ਦੇ ਮਰੀਜ਼ ਨੂੰ ਹੁੰਦੀ ਹੈ। ਮੇਰੀ ਲੱਤਾਂ, ਕਮਰ ਅਤੇ ਸਿਰ 'ਚ ਹਰ ਵੇਲੇ ਦਰਦ ਹੁੰਦਾ ਹੈ, ਨਜ਼ਰ ਕਮਜ਼ੋਰ ਹੋ ਗਈ ਹੈ, ਹਰ ਵੇਲੇ ਥੱਕਣ ਰਹਿੰਦੀ ਹੈ, ਸੁਸਤੀ ਦੀ ਵਜ੍ਹਾ ਨਾਲ ਘਰ ਦੇ ਕੰਮ ਕਰਨ ਨੂੰ ਵੀ ਦਿਲ ਨਹੀਂ ਕਰਦਾ। ਸੁਲੇਮਾਨ ਸਾਹਿਬ, ਮੈਂ ਤਾਕਤ ਵਾਸਤੇ ਇੱਕ ਹਕੀਮ ਤੋਂ ਦਵਾਈ ਵੀ ਲਿੱਤੀ ਸੀ, ਲੇਕਿਨ ਉਹਦੇ ਨਾਲ ਮੇਰੇ ਮੂੰਹ ਚ ਨਾ ਛਾਲੇ ਬਣ ਗਏ ਨੇ ਤੇ ਮੈਂ ਉਹ ਦਵਾਈ ਛੱਡ ਦਿੱਤੀ। ਸੁਲੇਮਾਨ ਸਾਹਿਬ, ਮੇਰਾ ਵਜ਼ਨ ਵੀ ਬਹੁਤ ਘੱਟ ਗਿਆ ਤੇ ਚਿਹਰੇ ਦੀ ਹੱਡੀਆਂ ਨਜ਼ਰ ਆਉਂਦੀਆਂ ਨੇ। ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
3: ਬੇਟਾ ਜੀ, ਤੁਹਾਡੀ ਕੈਫੀਅਤ ਕਾਬਲੇ ਤਸ਼ਵੀਸ਼ ਏ। ਮੈਂ ਤੁਹਾਡੇ ਲਈ ਬਹੁਤ ਹੀ ਮੁਅੱਸਰ ਅਤੇ ਆਪਣੀ ਤਜਰਬਾ ਸ਼ੁਦਾ ਦਵਾਈ ਪਾਰਸਲ ਕਰਾਈ ਏ, ਜਿਹੜੀ ਚੰਦ ਦਿਨਾਂ ਵਿੱਚ ਇਨਸ਼ਾਅੱਲਾ ਬਿਮਾਰੀ ਨੂੰ ਮੁਸਤਕਿਲ ਤੌਰ 'ਤੇ ਠੀਕ ਕਰੇਗੀ। ਬੇਟਾ ਜੀ, ਤੁਸੀਂ ਮਿਰਚ ਮਸਾਲੇ ਵਾਲੀ ਖੁਰਾਕ, ਖੱਟੀ ਚੀਜ਼ਾਂ ਅਤੇ ਬਾਜ਼ਾਰੀ ਖਾਣੇ ਬਿਲਕੁਲ ਨਹੀਂ ਖਾਣੇ। ਦਿਨ 'ਚ ਕਿਸੇ ਵੀ ਟਾਈਮ 40 ਤੋਂ 45 ਮਿੰਟ ਵਾਕ ਜ਼ਰੂਰ ਕਰਨੀ ਹੈ। ਇਨਸ਼ਾਅੱਲਾ ਤੁਹਾਡੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਏਗੀ ਅਤੇ ਤੁਹਾਡਾ ਜਿਸਮ ਸਡੋਲ, ਮਜ਼ਬੂਤ, ਤਵਾਨਾ ਅਤੇ ਸਮਾਰਟ ਹੋ ਜਾਏਗਾ
2: ਜੀ, ਇਨਸ਼ਾਅੱਲਾ ਤਾਲਾ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ, ਹੁਣ ਕੁਝ ਬਨੌਰ ਸਿੰਘਾਰ ਦੇ ਹਵਾਲੇ ਨਾਲ ਵੀ ਗੱਲ ਹੋ ਜਾਏ
3: ਜੀ ਜੀ,
2: ਤਾਂ ਕਿ ਸਾਡੀਆਂ ਭੈਣਾਂ ਵੀ ਇਸ ਪ੍ਰੋਗਰਾਮ ਤੋਂ ਮਹਿਜ਼ੂਜ਼ ਹੋਣ। ਸੁਲੇਮਾਨ ਸਾਹਿਬ, ਅਗਲੀ ਮੇਲ ਇੱਕ ਭੈਣ ਸਾਹਿਬਾਂ ਨੇ ਤਹਿਰੀਰ ਕੀਤੀ ਹੈ, ਲਿਖਦੀਆਂ ਨੇ ਕਿ ਮੇਰੀ ਉਮਰ 24 ਸਾਲ ਹੈ, ਮੈਨੂੰ ਫੇਸ 'ਤੇ ਮੁਹਾਸੇ ਬਹੁਤ ਜ਼ਿਆਦਾ ਨਿਕਲਦੇ ਨੇ ਅਤੇ ਅਮੂਮਨ ਉਹਨਾਂ ਦੇ ਨਿਸ਼ਾਨ ਵੀ ਰਹਿ ਜਾਂਦੇ ਨੇ। ਇਹਦੇ ਇਲਾਵਾ ਮੇਰੇ ਵਾਲ ਵੀ ਬਹੁਤ ਗਿਰਦੇ ਨੇ ਅਤੇ ਖੁਸ਼ਕੀ ਸਿਕਰੀ ਦੀ ਵਜ੍ਹਾ ਨਾਲ ਸਿਰੇ 'ਚ ਬਾਰੀਕ ਬਾਰੀਕ ਜ਼ਖਮ ਜਿਹੇ ਬਣ ਜਾਂਦੇ ਨੇ ਜਿਨ੍ਹਾਂ 'ਚ ਬਹੁਤ ਜਲਨ ਹੁੰਦੀ ਹੈ। ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਵਾਲ ਮਜ਼ਬੂਤ ਅਤੇ ਸਕਿਨ ਬਿਲਕੁਲ ਫਰੈਸ਼ ਅਤੇ ਕਲੀਨ ਹੋ ਜਾਏ।
3: ਬੇਟੀ ਜੀ, ਖਵਾਤੀਨ ਵਾਸਤੇ ਇਹ ਦੋਨੋਂ ਹੀ ਮਸਲੇ ਬਹੁਤ ਪਰੇਸ਼ਾਨਕੁਨ ਹੁੰਦੇ ਨੇ ਅਤੇ ਇਹਨਾਂ ਮਸਾਇਲ ਦੀ ਅਹਿਮ ਵਜ੍ਹਾ ਕੈਮੀਕਲ ਅਮੇਜ਼ ਚੀਜ਼ਾਂ ਦਾ ਬੇਦਰੇਗ ਇਸਤੇਮਾਲ ਹੈ। ਬੇਟੀ ਜੀ, ਦਵਾਈ ਦੇ ਨਾਲ ਨਾਲ ਮੁਤਦਿਲ ਅਤੇ ਮੌਜ਼ੂ ਖੁਰਾਕ ਵੀ ਆਪਣੀ ਜਗ੍ਹਾ ਬਹੁਤ ਅਹਿਮੀਅਤ ਰੱਖਦੀ ਹੈ। ਲਿਹਾਜ਼ਾ ਤੁਸੀਂ ਮਿਰਚ ਮਸਾਲੇ ਵਾਲੀ ਗਜ਼ਾ, ਫਾਸਟ ਫੂਡ, ਦੂਸਰੀ ਬਾਜ਼ਾਰੀ ਖਾਣੇ ਬਿਲਕੁਲ ਨਹੀਂ ਖਾਣੇ। ਸਬਜ਼ੀਆਂ, ਫਲ, ਦੁੱਧ, ਦਹੀਂ ਜ਼ਿਆਦਾ ਇਸਤੇਮਾਲ ਕਰੋ। ਦਿਨ 'ਚ 4-5 ਵਾਰੀ ਅੱਛੇ ਸਾਬਣ ਦੇ ਨਾਲ ਆਪਣਾ ਮੂੰਹ ਧੋਵੋ। ਵਾਲਾਂ ਨੂੰ ਮਸਨੂਈ ਅਤੇ ਕੈਮੀਕਲ ਅਮੇਜ਼ ਸ਼ੈਂਪੂ ਦੀ ਬਜਾਏ ਆਮਲੇ ਰੇਠੇ ਜਾਂ ਬੇਸਣ ਨਾਲ ਧੋਇਆ ਕਰੋ
2: ਜੀ ਜੀ,
3: ਜਾਂ ਫਿਰ ਕਿਸੇ ਅੱਛੇ ਸਾਬਣ ਨਾਲ। ਬੇਟੀ ਜੀ, ਮੈਂ ਤੁਹਾਡੇ ਲਈ 2 ਕਿਸਮ ਦੀ ਦਵਾਈ ਪਾਰਸਲ ਕਰਾਈ ਹੈ। ਇੱਕ ਚਿਹਰੇ ਦੇ ਮੁਹਾਸਿਆਂ ਨੂੰ ਠੀਕ ਕਰੇਗੀ ਅਤੇ ਦੂਜੀ ਜੜੀ ਬੂਟੀਆਂ ਨਾਲ ਤਿਆਰ ਸ਼ੁਦਾ ਇੱਕ ਬਹੁਤ ਹੀ ਮੁਅੱਸਰ ਹੇਅਰ ਆਇਲ ਹੈ। ਇਹਨਾਂ ਚੀਜ਼ਾਂ ਦੇ ਇਸਤੇਮਾਲ ਨਾਲ ਇਨਸ਼ਾਅੱਲਾ ਕੀਲ ਮੁਹਾਸੇ, ਹੱਥਾਂ ਕੇ ਛਾਈਆਂ ਵੀ ਸਾਫ਼ ਹੋ ਜਾਣਗੀਆਂ ਅਤੇ ਵਾਲ ਮਜ਼ਬੂਤ ਹੋ ਜਾਣਗੇ। ਖੁਸ਼ਕੀ ਸਿਕਰੀ ਸਾਫ਼ ਹੋ ਜਾਏਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਵਾਲ ਲੰਬੇ, ਗਨੇ ਅਤੇ ਚਮਕਦਾਰ ਹੋ ਜਾਣਗੇ
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭੈਣ ਜੀ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਕਰਨਾ। ਸੁਲੇਮਾਨ ਸਾਹਿਬ, ਈਮੇਲ ਔਰ SMS ਤੇ ਬਹੁਤ ਸਾਰੇ ਬਾਕੀ ਨੇ ਪਰ ਮੈਂ ਕੀ ਕਰਾਂ, ਅਸੀਂ ਗੱਲਬਾਤ ਹਲੇ ਸ਼ੁਰੂ ਕਰਨੇ ਤਾਂ ਉੱਧਰੋਂ ਪ੍ਰੋਗਰਾਮ ਦਾ ਵੇਲਾ ਮੁੱਕ ਜਾਂਦਾ ਅਤੇ ਅਸੀਂ ਤੁਹਾਡੇ ਬੜੇ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
3: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਅਤੇ ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160। ਮੋਬਾਈਲ ਨੰਬਰ ਏ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਮੇਰੇ ਪਿਆਰੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
4: ਸੁਣਤੇ ਰਹੀਏ FM 101.1।
5: ਸਫ਼ਰ ਹਜ ਇੱਕ ਮੁਕੱਦਸ ਸਫ਼ਰ ਔਰ ਇਸ ਸਫ਼ਰ ਮੇਂ ਇੱਕ ਭਰੋਸੇਮੰਦ ਮੁਨੱਜ਼ਮ ਜ਼ਰੂਰੀ ਹੈ। ਹਜ 2027 ਕਾ ਐਕਸਕਲੂਸਿਵ ਹਜ ਬੈਂਕਿੰਗ ਪਾਰਟਨਰ HBL ਇਸਲਾਮਿਕ ਮਨਜ਼ੂਰ ਸ਼ੁਦਾ ਮੁਨੱਜ਼ਮੀਨ ਕੇ ਸਾਥ ਮਿਲਕਰ ਪ੍ਰਾਈਵੇਟ ਹਜ ਕੀ ਵਸੂਲੀਓ ਔਰ ਬੈਂਕਿੰਗ ਕੋ ਆਸਾਨ ਬਣਾ ਰਹਾ ਹੈ ਔਰ ਇਸ ਮੁਬਾਰਕ ਸਫ਼ਰ ਕੇ ਲੀਏ ਸਊਦੀ ਰਿਆਲ ਬਾ ਆਸਾਨੀ ਖਰੀਦੇ HBL ਕਰੰਸੀ ਐਕਸਚੇਂਜ ਕੀ ਮੁਲਕ ਭਰ ਮੇਂ ਮੌਜੂਦ 70 ਸੇ ਜ਼ਾਇਦ ਆਊਟਲੇਟਸ ਕੇ ਜ਼ਰੀਏ। ایچ بی ایل اسلامک، سفر حج میں آپ کا خدمت گزار۔ شرائط و ضوابط لاگو ہیں۔
4: سنتے رہیے ایف ایم 101.1.
5: سفر حج ایک مقدس سفر، اور اس سفر میں ایک بھروسے مند منظم ضروری ہے۔ حج 2027 کا ایکسکلوسیو حج بینکنگ پارٹنر ایچ بی ایل اسلامک منظور شدہ منظمین کے ساتھ مل کر پرائیویٹ حج کی وصولیوں اور بینکنگ کو آسان بنا رہا ہے، اور اس مبارک سفر کے لیے سعودی ریال با آسانی خریدیں ایچ بی ایل کرنسی ایکسچینج کی ملک بھر میں موجود 70 سے زائد آؤٹ لیٹس کے ذریعے۔ ایچ بی ایل اسلامک، سفر حج میں آپ کا خدمت گزار۔ شرائط و ضوابط لاگو ہیں۔
6: There's music and then there's magic. One above FM 101.

0: 9 PM Pakistan Standard Time. Assalamu alaikum. This is Radio Pakistan. The news read by Daman Zaman. The headlines. The Prime Minister says the government is providing a conducive environment to promote investment and business activities in the country. The Deputy Prime Minister has underscored the importance of dialogue and diplomacy in promoting regional peace and stability. The Gulf Cooperation Council has appreciated Pakistan's constructive role in promoting regional peace and stability. The Chief of the Defence Forces has reaffirmed the commitment to further strengthening bilateral ties with the Maldives. The All Parties Hurriyat Conference says journalists in the Indian illegally occupied Jammu and Kashmir are facing state repression for exposing the ground realities of the held territory.
1: This is FM
2: 101. Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101.
1: For latest news headlines, after every 1 hour, tune into FM 101, the channel of Radio Pakistan. Radio Pakistan.
3: ਪ੍ਰੋਗਰਾਮ ਸੁਣਨ ਵਾਲੇ ਸਾਰੇ ਮੌਜੂਦ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਸਾਈਮਾਂ ਦਾ ਪੁਰਖਲੂਸ ਸਲਾਮ ਪਹੁੰਚੇ। ਸੋਹਣੇ ਭੈਣ ਭਰਾਓ, ਅੱਲਾ ਪਾਕ ਨੇ ਸਾਨੂੰ ਸਭ ਤੋਂ ਵੱਡੀ ਤੇ ਅਨਮੋਲ ਨੇਮਤ ਸਿਹਤ ਦੀ ਸੂਰਤ ਵਿੱਚ ਦਿੱਤੀ ਏ। ਲਿਹਾਜ਼ਾ ਸਭ ਤੋਂ ਜ਼ਿਆਦਾ ਅਹਿਮੀਅਤ ਸਿਹਤ ਨੂੰ ਦਿਓ, ਕਿਉਂਕਿ ਸਿਹਤ ਹੈ ਤੇ ਜ਼ਿੰਦਗੀ ਦਾ ਮਜ਼ਾ ਹੈ, ਤੇ ਸਿਹਤ ਨਹੀਂ ਤੇ ਹਰ ਸ਼ੈ ਬੇਕਾਰ ਏ। ਭੈਣ ਭਰਾਓ, ਬਿਮਾਰੀਆਂ ਤੋਂ ਪਾਕ ਸਿਹਤਮੰਦ ਜ਼ਿੰਦਗੀ ਗੁਜ਼ਾਰਨ ਲਈ ਬਿਮਾਰੀਆਂ ਦਾ ਮੌਜੂ ਇਲਾਜ ਜ਼ਰੂਰੀ ਏ। ਤੇ ਜਦੋਂ ਗੱਲ ਹੋਵੇ ਮੌਜੂ ਇਲਾਜ ਦੀ ਤੇ ਸਾਡੇ ਜ਼ਿਹਨ ਵਿੱਚ ਇੱਕ ਮਾਰੂਫ ਤਿੱਬੀ ਸ਼ਖਸੀਅਤ ਦਾ ਨਾਮ ਆ ਜਾਂਦਾ ਹੈ। ਜੀ ਭੈਣ ਭਰਾਓ, ਤੁਸੀਂ ਸਮਝ ਗਏ ਹੋਗੇ ਕਿ ਮੈਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਕਰ ਰਹੀ ਹਾਂ, ਜਿਹੜੇ ਹਸਬੇ ਸਾਬਿਕ ਅੱਜ ਵੀ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਉਣਗੇ, ਸਾਡੇ ਸਟੂਡੀਓ ਵਿੱਚ ਆਉਣਗੇ। ਉਸ ਤੋਂ ਪਹਿਲਾਂ ਕਿ ਮੈਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਵਾਂ, ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰਸ, ਫਿਰ ਅਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਮੁਲਾਕਾਤ ਤੁਹਾਡੇ ਨਾਲ ਕਰਵਾਵਾਂਗੇ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਹੁਣ ਤੁਸੀਂ ਤਵੱਜੋ ਫਰਮਾਓ, ਕਿਉਂਕਿ ਹੁਣ ਮੈਂ ਤੁਹਾਡੀ ਮੁਲਾਕਾਤ ਕਰਾਉਣੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਐਵਾਰਡ ਯਾਫਤਾ ਗੋਲਡ ਮੈਡਲਿਸਟ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ, ਆਇਆਂ ਨੂੰ ਵੈਲਕਮ, ਖੁਸ਼ਾਮਦੀਦ ਅਤੇ ਤਸ਼ਰੀਫ ਆਵਰੇ ਦਾ ਬਹੁਤ ਸ਼ੁਕਰੀਆ।
4: ਸਹਿਮਾ ਜੀ, ਇੱਜ਼ਤ ਅਫਜ਼ਾਈ ਦਾ ਬਹੁਤ ਬਹੁਤ ਸ਼ੁਕਰੀਆ, ਅਤੇ ਨਾਲ ਹੀ ਇਸ ਗੱਲ ਦਾ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਵਿੱਚ ਮਦੂ ਕਰਕੇ ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ।
3: ਜੀ ਬਹੁਤ ਮਿਹਰਬਾਨੀ ਤੁਹਾਡੀ। ਸੁਲੇਮਾਨ ਸਾਹਿਬ, ਅੱਜ ਵੀ ਮੇਰੇ ਕੋਲ ਬਹੁਤ ਜ਼ਿਆਦਾ ਈਮੇਲ ਔਰ SMS ਮੌਜੂਦ ਨੇ, ਮੈਂ ਚਾਹੁੰਦੀ ਹਾਂ ਕਿ ਮੈਂ ਜਲਦੀ ਜਲਦੀ ਈਮੇਲਸ ਪੜ੍ਹਨਾ ਸ਼ੁਰੂ ਕਰਦਾ।
4: ਜੀ ਜੀ ਜ਼ਰੂਰ
3: ਜੀ। ਸਾਨੂੰ ਸਭ ਤੋਂ ਪਹਿਲੇ ਜਿਹੜੀ ਈਮੇਲ ਭੇਜੀ ਉਹ ਸ਼ੌਕਤ ਸਾਹਿਬ ਨੇ ਭੇਜੀ ਹੈ, ਅਤੇ ਫਰਮਾਉਂਦੇ ਨੇ, ਸੁਲੇਮਾਨ ਸਾਹਿਬ ਮੇਰੀ ਉਮਰ ਤਕਰੀਬਨ 46 ਸਾਲ ਹੈ
4: ਜੀ,
3: ਮੈਨੂੰ ਅਲਹਮਦੁਲਿਲਾ ਕੋਈ ਖਤਰਨਾਕ ਬਿਮਾਰੀ ਨਹੀਂ, ਬਸ ਕਮਜ਼ੋਰੀ ਦਾ ਮਸਲਾ ਹੈ। ਸੁਲੇਮਾਨ ਸਾਹਿਬ, ਮੈਨੂੰ ਲੱਗਦਾ ਹੈ ਕਿ ਮੈਨੂੰ ਅੰਦਰੋਂ ਕਮਜ਼ੋਰੀ ਹੋ ਗਈ ਹੈ, ਜਿਹਦੀ ਵਜ੍ਹਾ ਨਾਲ ਮੈਨੂੰ ਕਈ ਵਾਰ ਬਹੁਤ ਜ਼ਿਹਨੀ ਦਬਾਅ ਅਤੇ ਡਿਪਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਤਾਕਤ ਦੀ ਇੱਕ ਮਸ਼ਹੂਰ ਦਵਾਈ ਵੀ ਇਸਤੇਮਾਲ ਕੀਤੀ ਸੀ, ਲੇਕਿਨ ਉਹਦੇ ਨਾਲ ਦਿਲ ਘਬਰਾਉਣ ਲੱਗ ਗਿਆ ਅਤੇ ਦਿਲ ਦੀ ਧੜਕਣ ਤੇਜ਼ ਹੋ ਗਈ। ਸੁਲੇਮਾਨ ਸਾਹਿਬ ਕੋਈ ਬਿਹਤਰੀਨ ਤਾਕਤ ਦੀ ਦਵਾਈ ਪਾਰਸਲ ਕਰ ਦਿਓ।
4: ਸ਼ੌਕਤ ਭਾਈ, ਇਸ ਬਿਮਾਰੀ ਨੂੰ ਦੇੜ ਉਮਰੀ ਦੀ ਅਸਾਬੀ ਕਮਜ਼ੋਰੀ ਕਹਿੰਦੇ ਨੇ, ਜਿਹੜੀ ਅਮੂਮਨ 45 ਸਾਲ ਤੋਂ 50 ਸਾਲ ਦੇ ਦਰਮਿਆਨ ਹੁੰਦੀ ਹੈ। ਇਸ ਉਮਰ ਵਿੱਚ ਅਮੂਮਨ ਅਸਾਬ ਕਮਜ਼ੋਰ ਹੋ ਜਾਂਦੇ ਨੇ, ਜ਼ਹਿਨੀ ਅਤੇ ਕਲਬੀ ਖੁਆਇਸ਼ਾਂ ਅਤੇ ਜ਼ੋਫ ਆਉਣ ਲੱਗਦਾ ਹੈ। ਮੇਰੇ ਭਾਈ, ਯਾਦ ਰੱਖਣਾ ਕਿ ਕੈਮੀਕਲ ਅਮੇਜ਼ ਕੁਵਤ ਬਖਸ਼ ਦਵਾਈਆਂ ਸਿਹਤ ਲਈ ਬਹੁਤ ਹੀ ਖਤਰਨਾਕ ਨੇ ਅਤੇ ਇਹਨਾਂ ਦੇ ਇਸਤੇਮਾਲ ਨਾਲ ਅਮੂਮਨ ਹਾਰਟ ਫੇਲ ਜਾਂ ਬ੍ਰੇਨ ਹੈਮਰੇਜ ਦਾ ਖਤਰਾ ਵੱਧ ਜਾਂਦਾ ਹੈ। ਮੇਰੇ ਭਾਈ, ਮੈਂ ਤੁਹਾਡੇ ਲਈ ਖਾਲਿਸ ਹਰਬਲ ਦਵਾਈ ਪਾਰਸਲ ਕਰਾਈ ਹੈ, ਜਿਹੜੀ ਅਸਾਬ ਨੂੰ ਕੁਵਤ ਦੇਵੇਗੀ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਚੰਦ ਹਫ਼ਤੇ ਬਾਅਦ ਤੁਸੀਂ ਆਪਣੇ ਜਿਸਮ ਵਿੱਚ ਇੱਕ ਖਾਸ ਕੁਵਤ ਅਤੇ ਤਵਾਨਾਈ ਦੇ ਨਾਲ ਨਾਲ ਜ਼ਹਿਨੀ ਅਤੇ ਕਲਬੀ ਤੌਰ 'ਤੇ ਵੀ ਆਪਣੇ ਆਪ ਨੂੰ ਨਹਾਇਤ ਫਿੱਟ ਮਹਿਸੂਸ ਕਰੋਗੇ। ਤੁਹਾਨੂੰ ਯਕੀਨ ਆ ਜਾਏਗਾ ਕਿ ਜੜੀ ਬੂਟੀਆਂ ਦਾ ਇਲਾਜ ਕਿਤਨਾ ਜ਼ਬਰਦਸਤ ਹੈ।
3: ਜੀ ਮੋਹਤਰਮ ਸ਼ੌਕਤ ਸਾਹਿਬ, ਤੁਸੀਂ ਆਪਣੇ ਮੇਲ ਦਾ ਜਵਾਬ ਸੁਣਿਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਜਿਹੜੀ ਹੈ ਤਾਹਿਰ ਮਸੂਦ ਸਾਹਿਬ ਨੇ ਤਹਿਰੀਰ ਕੀਤੀ।
4: ਜੀ ਜੀ,
3: ਫਰਮਾਉਂਦੇ ਨੇ ਕਿ ਜਨਾਬੇ ਅਲੀ, ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਇਲਾਜ ਨਾਲ ਅਲਹਮਦੁਲਿਲਾ ਮੇਰੀ ਬਿਮਾਰੀ ਇੰਜ ਠੀਕ ਹੋਈ ਹੈ ਕਿ ਸਭ ਲੋਕ ਹੈਰਾਨ ਰਹਿ ਗਏ ਨੇ ਅਤੇ ਦਵਾਈ ਇਸਤੇਮਾਲ ਕਰਨ ਤੋਂ ਬਾਅਦ ਮੈਂ ਦੁਬਾਰਾ ਟੈਸਟ ਕਰਵਾਇਆ ਜਿਹਦੀ ਰਿਪੋਰਟ ਤੁਹਾਨੂੰ ਵੀ ਕਰ ਰਿਹਾ ਵਾਂ। ਸੁਲੇਮਾਨ ਸਾਹਿਬ, ਇਸ ਰਿਪੋਰਟ ਨੇ ਤਾਂ ਸਾਰਿਆਂ ਨੂੰ ਹੈਰਾਨ ਹੀ ਕਰ ਦਿੱਤਾ। ਅੱਲਾਹ ਪਾਕ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ ਅਤੇ ਹਰ ਮਰੀਜ਼ ਨੂੰ ਇੰਜ ਹੀ ਸ਼ਿਫਾ ਦੇਵੇ, ਆਮੀਨ।
4: ਤਾਹਰ ਭਾਈ, ਮੈਂ ਸੋਨੇ ਰੱਬ ਦਾ ਸ਼ੁਕਰ ਗੁਜ਼ਾਰ ਹਾਂ ਕਿ ਉਸ ਪਾਕ ਜ਼ਾਤ ਨੇ ਸਾਡੇ ਇਲਾਜ ਨੂੰ ਕਾਮਯਾਬੀ ਅਤਾ ਕੀਤੀ ਅਤੇ ਤੁਹਾਡੇ ਲਈ ਇਸ ਇਲਾਜ ਨੂੰ ਸ਼ਫਾ ਦਾ ਜ਼ਰੀਆ ਬਣਾਇਆ। ਮੇਰੇ ਮੁਹਤਰਮ ਭਾਈ, ਮੈਂ ਤੁਹਾਡੀ ਰਿਪੋਰਟ ਵੇਖੀ ਹੈ, ਅੱਲਾਹ ਨੇ ਚਾਹਿਆ ਅਤੇ ਮਜ਼ੀਦ ਬਿਹਤਰੀ ਹੋਵੇਗੀ। ਤੁਸੀਂ ਥੋੜ੍ਹੇ ਅਰਸੇ ਤੱਕ ਇਹਤਿਆਤੀ ਤਦਾਬੀਰ ਅਤੇ ਪਰਹੇਜ਼ 'ਤੇ ਅਮਲ ਜ਼ਰੂਰ ਕਰਨਾ ਹੈ।
3: ਜੀ ਜੀ,
4: ਅੱਲਾਹ ਕਰੀਮ ਆਪਣੀ ਰਹਿਮਤ ਨਾਲ ਕਰਮ ਫਰਮਾਏਗਾ,
3: ਇਨਸ਼ਾ ਅੱਲਾਹ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਹਾਨੂੰ ਸਿਹਤਯਾਬੀ ਮੁਬਾਰਕ ਹੋਵੇ, ਸਾਡੇ ਵੱਲੋਂ ਤੁਸੀਂ ਆਪ ਹੀ ਸਿਹਤਮੰਦੀ ਦੀ ਮਿਠਾਈ ਖਾ ਲੈਣਾ। ਸੁਲੇਮਾਨ ਸਾਹਿਬ,
4: ਜੀ ਜੀ,
3: ਮਿਠਾਈ ਦੇ ਬਗੈਰ ਤਾਂ ਮੁਬਾਰਕਬਾਦ ਵੀ ਨਹੀਂ ਸਜਦੀ, ਲੇਕਿਨ ਮੈਂ ਫਿਰ ਵੀ ਤਾਹਿਰ ਸਾਹਿਬ ਨੂੰ ਮੁਬਾਰਕਬਾਦ ਹੀ ਦਿੱਤੀ ਹੈ। ਸੁਲੇਮਾਨ ਸਾਹਿਬ, ਮੈਂ ਤਾਂ ਅਗਲੀ ਮੇਲ ਪੜ੍ਹਨ ਲੱਗੀ ਸਾਂ, ਲੇਕਿਨ ਅੱਧੀ ਛੁੱਟੀ ਦਾ ਇਸ਼ਾਰਾ ਮਿਲ ਗਿਆ, ਲਿਹਾਜ਼ਾ ਮੈਂ ਆਪਣੇ ਸੁਣਨ ਵਾਲਿਆਂ ਨੂੰ ਐਡਰੈਸ ਅਤੇ ਫੋਨ ਨੰਬਰ ਲਿਖਵਾਉਂਦੀ ਹਾਂ।
4: ਜੀ ਜੀ, ਜ਼ਰੂਰ।
3: ਸੋਹਣੇ ਭੈਣ ਭਰਾਓ, ਬਿਮਾਰੀਆਂ ਨੂੰ ਪੇਚੀਦਾ ਨਾ ਬਣਾਓ, ਬਲਕਿ ਫੌਰਨ ਹੀ ਇਲਾਜ ਕਰਵਾਓ ਅਤੇ ਬਿਮਾਰੀ ਤੋਂ ਜਾਨ ਛੁਡਾਓ ਅਤੇ ਬਿਹਤਰੀਨ ਇਲਾਜ ਅਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਵਾਸਤੇ ਪਾਕਿਸਤਾਨ ਦੇ ਮਾਇਆਨਾਸ ਹਰਬਲ ਮੌਲਜ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਅਤੇ ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਪਤਾ ਅਤੇ ਫੋਨ ਨੰਬਰ ਤੁਸੀਂ ਨੋਟ ਫਰਮਾ ਲਿਆ। ਹੁਣ ਮੈਂ ਪੇਸ਼ ਕਰਨੀ ਹਾਂ ਤੁਹਾਡੀ ਬਾਕੀ ਮੇਲਸ ਔਰ SMS। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹੈਗੀ ਹੈ ਜਿਹੜੀ ਯਾਸਿਨ ਖਾਨ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੈਂ ਆਪਣੇ ਕਾਲਜ ਵਿੱਚ ਬਿਹਤਰੀਨ ਐਥਲੀਟ ਸਾਂ ਅਤੇ ਮੈਨੂੰ ਆਪਣੀ ਸਿਹਤ ਦੀ ਬਹੁਤ ਕੇਅਰ ਕਰਨੀ ਪੈਂਦੀ ਸੀ। ਮੈਂ ਆਪਣੇ ਜਿਸਮ ਨੂੰ ਤਾਕਤਵਰ ਰੱਖਣ ਲਈ ਇੱਕ ਵਾਰੀ ਇੱਕ ਇੰਪੋਰਟਡ ਮਾਜੂਨ ਇਸਤੇਮਾਲ ਕੀਤੀ। ਉਹਦੇ ਬਾਰੇ ਮਸ਼ਹੂਰ ਸੀ ਕਿ ਉਸ ਵਿੱਚ ਬਹੁਤ ਹੀ ਤਵਾਨਾਈ ਅਤੇ ਕੁਵਤ ਆ ਜਾਂਦੀ ਹੈ, ਲੇਕਿਨ ਜਦੋਂ ਮੈਂ ਇਸਤੇਮਾਲ ਕੀਤੀ ਤਾਂ ਉਹਦੇ ਨਾਲ ਮੈਨੂੰ ਇੱਕ ਦੂਜੀ ਪ੍ਰੋਬਲਮ ਹੋ ਗਈ ਜਿਹਦੀ ਤਫਸੀਲ ਮੈਂ ਤੁਹਾਨੂੰ ਅਲੈਦਾ ਲਿਖੀ ਹੈ। ਸੁਲੇਮਾਨ ਸਾਹਿਬ, ਹੁਣ ਮੈਂ ਬਹੁਤ ਕਮਜ਼ੋਰੀ ਮਹਿਸੂਸ ਕਰਨਾ ਵਾਂ, ਬਰਾਏ ਕਰਮ ਮੇਰੇ ਲਈ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਿਹਤ ਠੀਕ ਹੋ ਜਾਵੇ। ਸੁਲੇਮਾਨ ਸਾਹਿਬ, ਮੇਰੀ ਉਮਰ 20 ਸਾਲ ਹੈ।
4: ਬੇਟਾ ਜੀ, ਇਹ ਜ਼ਰੂਰੀ ਨਹੀਂ ਕਿ ਇੰਪੋਰਟਿਡ ਦਵਾਈ ਫਾਇਦੇਮੰਦ ਹੋਵੇ, ਬਿਲਖਸੂਸ ਉਹ ਦਵਾਈ ਕਦੇ ਵੀ ਫਾਇਦੇਮੰਦ ਨਹੀਂ ਹੋ ਸਕਦੀ ਜਿਹੜੀ ਬਿਮਾਰੀ ਦੀ ਤਸ਼ਖੀਸ ਦੇ ਬਗੈਰ ਇਸਤੇਮਾਲ ਕੀਤੀ ਜਾਏ, ਬਲਕਿ ਉਹ ਦਵਾਈ ਹਮੇਸ਼ਾ ਨੁਕਸਾਨਦੇਹ ਹੁੰਦੀ ਹੈ। ਜਿੰਦਾ ਸਬੂਤ ਤੁਹਾਨੂੰ ਮਿਲ ਗਿਆ ਹੈ। ਬੇਟਾ ਜੀ, ਅਲਾਮਤ ਅਤੇ ਕੈਫੀਅਤ ਦੇ ਮੁਤਾਬਿਕ ਤਾਂ ਇਹ ਸਭ ਗਲਤ ਅਤੇ ਗੈਰ ਮੁਨਾਸਬ ਦਵਾਈ ਦਾ ਅਸਰ ਹੈ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੂਦਾ ਅਤੇ ਆਪਣੀ ਮਾਮੂਲੇ ਮਤਲਬ ਦਵਾਈ ਪਾਰਸਲ ਕਰਾਈ ਹੈ, ਜਿਹਦੇ ਨਾਲ ਤੁਹਾਡੇ ਵਰਗੇ ਸੈਂਕੜੇ ਨੌਜਵਾਨਾਂ ਨੂੰ ਸਿਹਤਯਾਬੀ ਹੋਈ ਹੈ। ਇਹ ਦਵਾਈ ਅਸਾਬ ਅਤੇ ਪੱਠਿਆਂ ਨੂੰ ਮਜ਼ਬੂਤ ਕਰਕੇ ਜਿਸਮ ਵਿੱਚ ਇੱਕ ਖਾਸ ਤਵਾਨਾਈ, ਕੁਵਤ ਅਤੇ ਐਨਰਜੀ ਪੈਦਾ ਕਰਦੀ ਹੈ ਅਤੇ ਹਰ ਕਿਸਮ ਦੀ ਕਮਜ਼ੋਰੀ ਮੁਕੰਮਲ ਅਤੇ ਮੁਸਤਕਿਲ ਤੌਰ 'ਤੇ ਦੂਰ ਹੋ ਜਾਂਦੀ ਹੈ। ਤੁਸੀਂ ਇਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰਨੀ ਹੈ, ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਕੋਈ ਨਵਾਂ ਤਜਰਬਾ ਨਾ ਕਰਨਾ, ਬਲਕਿ ਜਿਹੜੀ ਦਵਾਈ ਤੁਹਾਨੂੰ ਪਾਰਸਲ ਕਰਾਈ ਗਈ ਹੈ ਉਹ ਦਵਾਈ ਹੀ ਇਸਤੇਮਾਲ ਕਰਨਾ। ਸੁਲੇਮਾਨ ਸਾਹਿਬ, ਇਹ ਤੇ ਵਾਕਈ ਹੈਰਾਨੀ ਬਲਕਿ ਪਰੇਸ਼ਾਨੀ ਵਾਲੀ ਗੱਲ ਹੈ
4: ਜੀ ਜੀ,
3: ਕਿ ਬਗੈਰ ਸੋਚੇ ਸਮਝੇ ਦਵਾਈ ਇਸਤੇਮਾਲ ਕੀਤੀ ਜਾਏ, ਯਾਨੀ ਆਪਣੀ ਜਾਨ ਨੂੰ ਰਿਸਕ 'ਚ ਪਾ ਕੇ ਆਪਣੇ ਆਪ ਨੂੰ ਦਵਾਈਆਂ ਦੀ ਟੈਸਟਿੰਗ ਲੈਬੋਰਟਰੀ ਬਣਾਉਣਾ ਕਿੰਨਾ ਖਤਰਨਾਕ ਕੰਮ ਹੈ
4: ਜੀ। ਬਿਲਕੁਲ ਸਹਿਮਾ ਜੀ, ਇਹ ਤੇ ਬਹੁਤ ਹੀ ਗੈਰ ਜ਼ਿੰਮੇਦਾਰਾਨਾ ਕੰਮ ਹੈ।
3: ਬਿਲਕੁਲ ਬਿਲਕੁਲ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ SMS ਹਾਜ਼ਰ ਹੈ, ਜਿਹੜਾ ਕਾਸ਼ਿਫ ਰਸੂਲ ਸਾਹਿਬ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ, ਸੁਲੇਮਾਨ ਸਾਹਿਬ, ਮੇਰੀ ਉਮਰ 34 ਸਾਲ ਹੈ, ਮੈਨੂੰ 2 ਮਹੀਨਿਆਂ ਤੋਂ ਗੁਰਦੇ 'ਚ ਪੱਥਰੀ ਦੀ ਤਕਲੀਫ ਹੈ, ਬਹੁਤ ਦਰਦ ਹੁੰਦਾ ਹੈ, ਮੈਂ ਕਾਫੀ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਫਾਇਦਾ ਨਹੀਂ ਹੁੰਦਾ। ਹੁਣ ਸਾਰੇ ਇਹੀ ਮਸ਼ਵਰਾ ਦੇ ਰਹੇ ਨੇ ਕਿ ਆਪਰੇਸ਼ਨ ਕਰਵਾਓ, ਲੇਕਿਨ ਮੇਰੀ ਹਿੰਮਤ ਨਹੀਂ ਪੈਂਦੀ। ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਹਰਬਲ ਇਲਾਜ ਦੇ ਜ਼ਰੀਏ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ ਅਤੇ ਮਰੀਜ਼ ਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
4: ਕਾਸ਼ਿਫ ਭਾਈ, ਤੁਸੀਂ ਠੀਕ ਸੁਣਿਆ ਹੈ ਕਿ ਪੱਥਰੀ ਗੁਰਦੇ 'ਚ ਹੋਵੇ ਜਾਂ ਮਸਾਨੇ 'ਚ, ਜੜੀ ਬੂਟੀਆਂ ਦੇ ਜ਼ਰੀਏ ਗੁਰਦੇ ਅਤੇ ਮਸਾਨੇ ਦੀ ਪੱਥਰੀ ਰੇਜ਼ਾ ਰੇਜ਼ਾ ਹੋ ਕੇ ਨਿਕਲ ਜਾਂਦੀ ਹੈ। ਮੇਰੇ ਭਾਈ, ਇਹ ਸਭ ਅੱਲਾ ਪਾਕ ਦੀ ਖਾਸ ਮਿਹਰਬਾਨੀ ਦਾ ਨਤੀਜਾ ਹੈ, ਜਿਹਨੇ ਆਪਣੇ ਬੰਦਿਆਂ ਵਾਸਤੇ ਜੜੀ ਬੂਟੀਆਂ ਦੀ ਅਨਮੋਲ ਅਤੇ ਸ਼ਫਾ ਬਖਸ਼ ਨਿਮਤ ਨਾਜ਼ਲ ਫਰਮਾਈ ਹੈ। ਮੇਰੇ ਭਾਈ, ਤੁਸੀਂ ਅੱਲਾ ਪਾਕ 'ਤੇ ਭਰੋਸਾ ਰੱਖੋ, ਅਗਰ ਤੁਸੀਂ ਬਾਕਾਇਦਗੀ ਨਾਲ ਹਰਬਲ ਇਲਾਜ ਕਰਾਉਂਦੇ ਰਹੇ, ਇਨਸ਼ਾਅੱਲਾ ਤੁਹਾਨੂੰ ਆਪਰੇਸ਼ਨ ਦੀ ਜ਼ਰੂਰਤ ਵੀ ਨਹੀਂ ਪਵੇਗੀ
3: ਜੀ। ਬਿਲਕੁਲ।
4: ਮੇਰੇ ਭਾਈ, ਤੁਸੀਂ ਚਾਵਲ, ਟਮਾਟਰ, ਪਾਲਕ ਅਤੇ ਚਕਨਾਈ ਵਾਲੀ ਗਜ਼ਾ ਨਹੀਂ ਖਾਣੀ, ਦਿਨ 'ਚ 11 ਗਲਾਸ ਪਾਣੀ ਜ਼ਰੂਰ ਪੀਣਾ ਹੈ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਜਿਹੜੀ ਆਪਣੀ ਖਾਸ ਸਲਾਹੀਅਤ ਦੇ ਜ਼ਰੀਏ ਪੱਥਰੀ ਨੂੰ ਰੇਜ਼ਾ ਰੇਜ਼ਾ ਕਰਕੇ ਬਦਰੀਆ ਯੂਰਨ ਇਨਸ਼ਾਅੱਲਾ ਖਾਰਜ ਕਰ ਦੇਗੀ ਅਤੇ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਲਓ ਜੀ ਭਾਈ ਸਾਹਿਬ, ਤੁਹਾਨੂੰ ਤਾਂ ਜੜੀ ਬੂਟੀਆਂ ਨੇ ਆਪਰੇਸ਼ਨ ਤੋਂ ਬਚਾ ਲਿਆ, ਹੁਣ ਤੁਸੀਂ ਜੜੀ ਬੂਟੀਆਂ ਦਾ ਵੀ ਸ਼ੁਕਰੀਆ ਅਦਾ ਕਰਨਾ ਹੈ
4: ਜੀ। ਬਿਲਕੁਲ,
3: ਕਿਉਂ ਸਲਮਾਨ ਸਾਹਿਬ, ਠੀਕ ਹੈ ਨਾ
4: ਜੀ ਜੀ ਜੀ। ਸਹਿਮਾ ਜੀ, ਸੋਨੇ ਰੱਬ ਦਾ ਸੂਰਤ ਰਹਿਮਾਨ 'ਚ ਇਰਸ਼ਾਦ ਹੈ ਕਿ ਤੁਮ ਆਪਣੇ ਰੱਬ ਕੀ ਕੌਣ ਕੌਣ ਸੀ ਨਿਯਮਤੋਂ ਕੋ ਜਟਲਾਓਗੇ, ਯਾਨੀ ਅਣਗਿਣਤ ਨਿਯਮਤਾਂ ਨੇ, ਲਿਹਾਜ਼ਾ ਮਜਮੂਈ ਤੌਰ ਤੇ ਹਰ ਦਮ ਸੋਨੇ ਰੱਬ ਦਾ ਸ਼ੁਕਰ ਗੁਜ਼ਾਰ ਹੀ ਹੋਣਾ ਚਾਹੀਦਾ ਹੈ।
3: ਬਿਲਕੁਲ ਠੀਕ ਫਰਮਾਇਆ ਸੁਲੇਮਾਨ ਸਾਹਿਬ। ਪ੍ਰੋਗਰਾਮ ਦੀ ਅਗਲੀ ਮੇਲ ਆ ਗਈ, ਜਿਹੜੀ ਸਾਡੇ ਇੱਕ ਭੈਣ ਹੋਰਾਂ ਨੇ ਤਹਿਰੀਰ ਕੀਤੀ ਹੈ। ਫਰਮਾਉਂਦੀਆਂ ਨੇ ਕਿ ਮੈਂ ਪ੍ਰੋਫੈਸ਼ਨਲ ਵੂਮੈਨ ਹਾਂ,
4: ਅੱਛਾ,
3: ਔਰ ਰੋਜ਼ਾਨਾ ਮੇਕਅਪ ਕਰਨਾ ਜ਼ਰੂਰੀ ਹੁੰਦਾ, ਲੇਕਿਨ ਮੈਂ ਮਹਿਸੂਸ ਕੀਤਾ ਹੈ ਕਿ ਦਿਨ ਬ ਦਿਨ ਮੇਰੀ ਸਕਿਨ ਹਾਰਡ ਅਤੇ ਰੁੱਖੀ ਰੁੱਖੀ ਹੋ ਗਈ ਹੈ, ਚਿਹਰੇ 'ਤੇ ਖੁਸ਼ਕੀ ਬਹੁਤ ਨੁਮਾਇਆ ਰਹਿੰਦੀ ਹੈ ਅਤੇ ਸਕਿਨ ਦੀ ਰੌਣਕ ਖਤਮ ਹੋ ਗਈ ਹੈ, ਸਕਿਨ ਸਿਆਹੀ ਮਾਲ ਹੋ ਰਹੀ ਹੈ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੇਰੀ ਸਕਿਨ ਫਰੈਸ਼, ਨਰਮ ਅਤੇ ਨਿਖਰੀ ਹੋ ਜਾਏ ਜੀ। ਸੁਲੇਮਾਨ ਸਾਹਿਬ,
4: ਮੇਰੀ ਭੈਣ, ਇਸ ਗੱਲ ਨੂੰ ਤੇ ਬਿਊਟੀਸ਼ੀਅਨ ਵੀ ਤਸਲੀਮ ਕਰਦੇ ਨੇ ਕਿ ਹੱਦ ਤੋਂ ਜ਼ਿਆਦਾ ਮੇਕਅਪ ਨਾਲ ਸਕਿਨ ਖਰਾਬ ਹੋ ਜਾਂਦੀ ਹੈ, ਲਿਹਾਜ਼ਾ ਅਗਰ ਤੁਸੀਂ ਮੇਕਅਪ ਨਹੀਂ ਛੱਡੋਗੇ ਤੇ ਸਕਿਨ ਦੀ ਹਿਫਾਜ਼ਤ ਵਾਸਤੇ ਜੜੀ ਬੂਟੀਆਂ ਨੂੰ ਆਪਣੇ ਫੇਸ ਤੇ ਜ਼ਰੂਰ ਅਪਲਾਈ ਕਰੋ ਤਾਂ ਕਿ ਸਕਿਨ ਕੈਮੀਕਲ ਦੇ ਮੁਜ਼ਰ ਅਸਰਾਂ ਤੋਂ ਮਹਿਫੂਜ਼ ਰਹੇ।
3: ਬਿਲਕੁਲ
4: ਭੈਣ ਜੀ, ਤੁਸੀਂ ਦੂਜੇ ਤੀਜੇ ਦਿਨ ਬੇਸਨ ਨਾਲ ਫੇਸ ਜ਼ਰੂਰ ਧੋਇਆ ਕਰੋ, ਇਹਦੇ ਇਲਾਵਾ ਜ਼ੈਤੂਨ ਦੇ ਤੇਲ 'ਚ ਅੰਡੇ ਦੀ ਸਫੈਦੀ ਫੈਂਟ ਕੇ ਚਿਹਰੇ 'ਤੇ ਲਗਾਓ ਜਾਂ ਦਹੀਂ 'ਚ ਲੀਮੂ ਮਿਲਾ ਕੇ ਫੇਸ 'ਤੇ ਲਗਾਓ। ਇਹਦੇ ਇਲਾਵਾ ਮਾਲਟੇ ਦੇ ਤਾਜ਼ਾ ਛਿਲਕੇ ਤਿਰਕੇ ਗੁਲਾਬ ਦੀ ਚਿਹਰੇ 'ਤੇ ਸਕਿਨ ਵਾਸਤੇ ਮੁਫੀਦ ਨੇ। ਮੈਂ ਤੁਹਾਡੇ ਲਈ ਇੱਕ ਖਾਸ ਹਰਬਲ ਪਾਊਡਰ ਵੀ ਪਾਰਸਲ ਕਰਾਇਆ ਹੈ ਜਿਹੜਾ ਸਕਿਨ ਟੈਕਸਚਰ ਦੀ ਹਿਫਾਜ਼ਤ ਕਰਦਾ ਹੈ, ਇਹਦੇ ਨਾਲ ਮਸਾਮਾਤ ਕੁਸ਼ਾਦਾ ਨਹੀਂ ਹੁੰਦੇ ਅਤੇ ਨਾ ਹੀ ਚਿਹਰੇ 'ਤੇ ਦਾਗ ਧੱਬੇ ਬਣਦੇ ਨੇ। ਇਹ ਖਾਸ ਪਾਊਡਰ ਚਿਹਰੇ 'ਤੇ ਲਗਾਉਣਾ ਹੈ, ਇਹਦੇ ਨਾਲ ਕੀਲ ਮੁਹਾਸੇ ਛਾਈਆਂ ਦਾ ਤਦਾਰਕ ਹੋਵੇਗਾ ਅਤੇ ਸਕਿਨ ਨੂੰ ਮੇਕਅਪ ਦੇ ਮਨਫੀ ਅਸਰਾਂ ਤੋਂ ਮੁਕੰਮਲ ਤਹੱਫਜ਼ ਮਿਲੇਗਾ। ਮੇਰੀ ਭੈਣ, ਤੁਸੀਂ ਬਾਕਾਇਦਗੀ ਨਾਲ ਇਹ ਪਾਊਡਰ ਇਸਤੇਮਾਲ ਕਰਨਾ ਹੈ, ਸੋਨੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਸਕਿਨ ਬਿਲਕੁਲ ਸਾਫ਼ ਅਤੇ ਫਰੈਸ਼ ਹੋ ਜਾਏਗੀ ਅਤੇ ਇਨਸ਼ਾਅੱਲਾ ਨਾ ਸਿਰਫ ਰੰਗ ਨਿਖਰੇਗਾ ਕਿਉਂਕਿ ਸਕਿਨ ਦੀ ਖੁਸ਼ਕੀ, ਸਖਤੀ ਅਤੇ ਰੁੱਖਾਪਨ ਦੂਰ ਹੋ ਕੇ ਚਿਹਰੇ 'ਤੇ ਤਰੋਤਾਜ਼ਗੀ ਅਤੇ ਸ਼ਗੁਫਤਗੀ ਆ ਜਾਏਗੀ
3: ਇਨਸ਼ਾਅੱਲਾ ਤਾਲਾ। ਭੈਣ ਜੀ, ਤੁਸੀਂ ਆਪਣੀ ਮੇਲ ਦਾ ਜਵਾਬ ਸੁਣਿਆ ਅਤੇ ਮੈਂ ਯਾਨੀ ਕਿ ਸਾਇਮਾ ਤੁਹਾਨੂੰ ਗਾਰੰਟੀ ਦਿੰਦੀ ਹੈ ਕਿ ਤੁਹਾਡੀ ਸਕਿਨ ਇਨਸ਼ਾਅੱਲਾ ਤਾਲਾ ਬਹੁਤ ਫਰੈਸ਼ ਹੋ ਜਾਏਗੀ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਮਹਿਦੂਦ ਹੈ, ਲਿਹਾਜ਼ਾ ਪ੍ਰੋਗਰਾਮ ਦੀ ਆਖਰੀ ਮੇਲ ਪੇਸ਼ ਕਰਦੀ ਜਾਵਾਂ ਜਿਹੜੀ ਆਫਤਾਬ ਬਲੋਚ ਸਾਹਿਬ ਨੇ ਤਹਿਰੀਰ ਕੀਤੀ ਹੈ
4: ਜੀ ਜੀ।
3: ਫਰਮਾਉਂਦੇ ਨੇ, ਜਨਾਬ ਸੁਲੇਮਾਨ ਸਾਹਿਬ, ਮੈਂ ਇਨਫਰਟੈਲਿਟੀ ਦੇ ਬਾਰੇ 'ਚ ਤੁਹਾਡੇ ਨਾਲ ਮਸ਼ਵਰਾ ਕਰਨਾ ਚਾਹੁੰਦਾ ਵਾਂ। ਮੈਂ ਚਾਹੁੰਦਾ ਵਾਂ ਕਿ ਤੁਸੀਂ ਮੇਰੀ ਰਿਪੋਰਟਸ ਵੇਖੋ ਅਤੇ ਮੈਂ ਆਪਣੀ ਜ਼ਬਾਨੀ ਤੁਹਾਨੂੰ ਸਾਰੇ ਕੇਸ ਹਿਸਟਰੀ ਦੱਸਾਂ। ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਮੈਂ ਕਿਸ ਦਿਨ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਜਾਵਾਂ।
4: ਆਫਤਾਬ ਭਾਈ, ਮੈਂ ਤਾਂ ਰੋਜ਼ਾਨਾ ਸੁਬਹਾ 10 ਵਜੇ ਤੋਂ ਸ਼ਾਮ 7 ਵਜੇ ਤੱਕ ਦਵਾਖਾਨੇ 'ਤੇ ਮੌਜੂਦ ਹੁੰਦਾ ਅਤੇ ਮਰੀਜ਼ਾਂ ਨੂੰ ਚੈੱਕ ਕਰਨਾ। ਤੁਸੀਂ ਕਿਸੇ ਵੀ ਦਿਨ ਦਵਾਖਾਨੇ ਦੇ ਤਸ਼ਰੀਫ਼ ਲਿਆ ਸਕਦੇ ਹੋ, ਮੈਂ ਤੁਹਾਡੀ ਤਿੱਬੀ ਖਿਦਮਤ ਵਾਸਤੇ ਹਾਜ਼ਰ ਹਾਂ
3: ਜੀ। ਮੋਹਤਰਮ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਕਿਸੇ ਵੀ ਦਿਨ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ। ਸੁਲੇਮਾਨ ਸਾਹਿਬ, ਈਮੇਲਸ ਔਰ SMS ਦਾ ਢੇਰ ਬਾਕੀ ਹੈ, ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਲਿਹਾਜ਼ਾ ਮੈਂ ਤੁਹਾਡੀ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਮਿਹਰਬਾਨੀ।
4: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ ਅਤੇ ਮਿਹਰਬਾਨੀ, ਅਤੇ ਸਾਰੇ ਸੁਣਨ ਵਾਲਿਆਂ ਦਾ ਵੀ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
3: ਜੀ, ਬੜੀ ਮਿਹਰਬਾਨੀ। ਸੋਨੇ ਭੈਣ ਭਰਾ, ਆਪਣੀ ਸਿਹਤ ਦਾ ਖਿਆਲ ਰੱਖੋ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਖੁਦਾ ਹਾਫਿਜ਼।
5: ਸੁਣਦੇ ਰਹੀਏ FM 101